ਅੱਬਾ ਕਿਸ਼ ਕੇ ਬਜ਼ਾਥੂ ਫਕਰ ਸ਼ਾਂ ਗਬ ਗਾਵੀ ਵਲਾ ਫਨਿਸ਼ ਬਰਤੂ ਉਲਮਾ ਸਭ ਸਫੋ ਖਮੀ ਤਬ ਕਉ ਆ ਛਨਾਫੀ ਬਹੋਂਗੂ ਖਜ਼ਿਆ ਆ ਹੁਲ ਸਗੂ ਆ ਛਨਾਫੀ ਬਹੋਂਗੂ ਖਜ਼ਿਆ ਹੁਲ ਸਗੂ ਆ ਛਨਾਫੀ ਬਹੋਂਗੂ Cause I'll lose a woo. Ah, Jack Navi Baloo.